0: ਤਾਂ ਮੇਰਾ ਵੀ ਮਰੀ ਦਾ ਮੂੰਹ ਦੇਖੇਗਾ।
1: ਕੀ ਪਿੰਡ ਵਾਲੇ ਜਸਨੀਤ ਨੂੰ ਵਾਪਸ ਪਿੰਡ ਚ ਦੇਖ ਪਾਣਗੇ? ਵੇਖੋ ਸਿੰਘ ਵਰਸਿਸ ਕੌਰ 2 ਰਿਲੀਜ਼ਿੰਗ ਔਨ 11 ਸਪਟੰਬਰ, ਸਟਾਰਿੰਗ ਗਿੱਪੀ ਗਰੇਵਾਲ, ਸ਼ਹਿਨਾਜ਼ ਗਿੱਲ, ਡਾਇਰੈਕਟਡ ਬਾਏ ਨਵਨੀਤ ਸਿੰਘ, ਪ੍ਰੋਡਿਊਸਡ ਬਾਏ ਗਿੱਪੀ ਗਰੇਵਾਲ, ਰਵਨੀਤ ਕੌਰ ਗਰੇਵਾਲ, ਸ਼੍ਰੀਕਾਂਤ ਮਹੋਤਾ ਐਂਡ ਮਹਿੰਦਰ ਸੋਨੀ।
2: Famous Indian astrologer Pandit Ramdev is now in New Jersey. Expert in palm reading, face reading, horoscopes and birth chart. Call Pandit Ramdev for all your astrological predictions on love, relationships, business and career. Call 732-366-6777.